0: ਅਟੂ ਹੈ ਜੋ ਕਹਿ ਜਾਸੂਸ ਮੇਦਨ ਦੂਜੀ ਥਾਂ ਨੂੰ ਖਬਰਾਂ ਲਾਉਣੀ ਕੋਈ ਕੰਮ ਬਾਤ ਕੋਈ ਨੀ ਤਾਂ ਐੜਾ ਬਿਰਲਾ ਮਿਨਕਾ ਨੀ ਕੋਈ ਨੀ ਭੁੱਲ ਸਕਿਆ ਨ ਕਹੂੰ
1: ਕੋਟੀ ਕੋਟੀ ਨਮਨ ਕਰਾਂ ਮਨੜੇ ਰਾ ਫੂਲ ਚੜਾਵਾਂ
0: ਫੂਲ ਚੜਾਵਾਂ
1: ਬੜੇ ਔਰ ਡਾਕਟਰ ਸੁਭਾਸ ਸੀ ਕ੍ਰਿਸ਼ਪ ਇਹ ਸੰਵਿਧਾਨਿਕ ਵਿਸ਼ੇਸ਼ਜ್ਞ ਔਰ ਸੰਸਦੀ ਮਾਮਲਾ ਦਾ ਜਾਣਕਾਰ ਰਹਿਤਾ ਲੋਕ ਸਭਾ ਮੈਂ ਪੂਰਵ ਮਹਾਂ ਸਚਿਵ
0: ਮਾਨੇ ਗੁਣੀ ਵਿਦਵਾਨ ਹਾਂ ਭਾਈ ਔਰ ਕਹਿ ਨੀ ਸੁਭਾਸ ਜੀ ਨੀ ਕੋਈ ਨੀ ਭੁੱਲ ਸਕਿਆ ਨ ਕਹੀ ਕੋਟੀ ਕੋਟੀ ਬਧਾਈ ਭਾਈ ਕੋਟੀ ਕੋਟੀ ਬਧਾਈ ਦਾ ਭਾਈ ਔਰ ਹਜੂ ਕੋ ਹਾਜਤ ਹਜੇ ਰੱਖ ਕੇ ਭਗਵਾਨ ਆਨੇ ਬੜੇ
1: ਔਰ ਬੇਲਾਰੀ ਸਮੰਨਾ ਕੇਸਵਨ ਬੀ ਐਸ ਕੇਸਵਨ ਇਹ ਸਵਤੰਤਰ ਭਾਰਤ ਦਾ ਪਹਿਲਾ ਰਾਸ਼ਟਰ ਕਾਲਾ ਅਧਿਕਸ਼ ਹੈ
0: ਕਿਮਤ ਹੋਲ ਮੇਲਾ ਹੁੰਦਾ
1: ਭਾਰਤੀ ਰਾਸ਼ਟਰੀ ਗ੍ਰੰਥ ਸੂਚੀ ਦਾ ਜਨਕ ਹੈ ਮਾਨਿਆ
0: ਜਾ ਹਾਂ ਭਾਈ ਦੇਖੇ ਕਾਬਰ ਕਹਿ ਨੀ ਸਾਬੂ ਕਹਿ ਕੇ ਭਾਈ ਕੋਈ ਚੀਜ਼ ਵਸਤੂ ਮਿਲ ਲੋ ਤਰੀ ਕੋ ਕਾਟ ਲਿਓ ਬਿਲਕੁਲ ਕਹਿ ਨੀ ਅਲ ਬਿਲੋ ਹੈ ਤੋ ਆਨੀ
1: ਕੋਟੀ ਕੋਟੀ ਨਮਨ ਕਰਾਂ ਮੇਰੇ ਫੂਲ
0: ਚੜਾਵਾਂ
1: ਔਰ ਵਿਚਿਤ੍ਰ ਨਾਰਾਇਣ ਸ਼ਰਮਾ ਇਹ ਵੀ ਆਜ ਜਿਨੇ ਜਨਮ ਵੀ ਹੈ ਤੋ
0: ਇਹਨਾਰੋ
1: ਇਹ ਜਮਨਾ ਲਾਲ ਬਜਾਜ ਪੁਰਸਕਾਰ ਸਨਮਾਨਿਤ ਹੈ ਪ੍ਰਸਿੱਧ ਸਵਤੰਤਰਤਾ ਸੇਨਾਨੀ ਔਰ ਰਾਜਨੀਤਿਕ ਗੇਤਾ
0: ਵਾਹ ਭਾਈ ਦੇਖਿਆ ਲਾਭ ਰਹੇ ਮਾਤੇ ਰਾਮ ਰੀ ਟਾਈਮ ਮੈਂ ਕੰਮ ਕਰਿਓ ਤੋ ਜਗ ਚਾਹੋ ਕੰਮ ਕਰਿਓ ਤੋ ਆਨੀ ਕੋਟੀ ਕੋਟੀ ਨਮਨ ਹੈ ਮੰਦੜੇ ਦਾ ਫੂਲ ਚੜਾਓ ਬੜਾ
1: ਔਰ ਵਿਜੇ ਕੁਮਾਰ ਸਿੰਘ ਇਹ ਭਾਰਤੀ ਸੇਨਾ ਦਾ ਪੂਰਵ 26ਵੇਂ ਥਲ ਸੇਨਾ ਅਧਿਕਸ ਔਰ ਪ੍ਰਮੁੱਖ ਰਾਜਨੇਤਾ ਵੀ ਆਪਰ ਰਿਓੜਾ
0: ਹੈ ਵੀ ਕੇ ਸਿੰਘ
1: ਹਾਂ ਵੀ ਕੇ ਸਿੰਘ
0: ਹਾਂ ਰਿਆ ਭਾਈ
1: ਔਰ ਮਿਜ਼ੋਰਮ ਦਾ 16ਵਾਂ ਰਾਜਪਾਲ
0: ਹੈ ਭਾਈ ਹੈ ਹਾਂ ਤੋ ਆਨੇ ਕਹਿ ਨਹੀਂ ਕਿ ਭਾਈ ਦੇਖੋ ਕੋਟੀ ਕੋਟੀ ਵਧਾਈ ਹੈ ਔਰ ਦੋ ਲੜਾ ਉਹਦਾ ਮਾਤੇ ਕੰਮ ਕਰਿਆ ਫੌਜੀ ਅਫਸਰ ਜੀ ਆਨੇ ਮੈਂ ਰਾਜਕਾਜ ਕਰੇ ਤੋ ਆਨੇ ਵਧਾਈ ਹੈ ਬੜਾ
1: ਔਰ ਪੈਂਟਾਲਾ ਹਰੀ ਕ੍ਰਿਸ਼ਨ ਪ੍ਰਸਿੱਧ ਭਾਰਤੀ ਸਤਰੰਜ ਗ੍ਰੈਂਡ ਮਾਸਟਰ ਹੈ ਔਰ ਸਭ ਮਜ਼ਬੂਤ ਔਰ ਅਨੁਭਵੀ ਖਿਲਾੜੀਓ ਨੂੰ ਆਵੇ ਸਤਰੰਜ ਦਾ
0: ਚੌਪੜ ਪਾਸਾ
1: ਚੌਪੜ ਪਾਸਾ ਤੀਨ ਗੋੜਾਂ ਵਿੱਚ ਖੇਲੇ
0: ਹਾਂ ਜਗ ਚਾਹੋ ਹੈ ਖੇਲ ਹੈ ਤਾਂ ਯਾਨੀ ਕੋਟੀ ਕੋਟੀ ਵਧਾਈ ਹੈ ਔਰ ਭਾਈ ਹਮੇ ਪੜੂ ਤਬ ਕਾ ਹੂੰ ਦੇ ਦੂੰ ਥੇ ਫਟੋ ਫਟ ਹੈ ਜੀ ਟਾਈਮ ਕਮ ਰਿਓ ਹੈ ਔਰ ਫਟੋ ਫਟ ਬਾਚੋ ਦੇਗਣੀ
1: ਫਟੋ ਫਟ ਬਾਚੂ ਪਹਿਲਾਂ ਮੈਂ ਐਡਰੈਸ ਦੇ ਦੂੰ ਕਿ ਕਿਨ ਮਤ ਮੇਲ ਕਰ ਸਕੇ cimaderi.goonj123@gmail.com ਇਨ ਮਤ ਹੈ ਮੇਲ ਕਰ ਸਕੇ
0: ਠੀਕ ਔਰ ਕਾਗਜ਼ੀ ਲਿਖੋ ਤੋ ਸਿਮਾਡੇਰੀ ਗੂੰਜ ਦੁਆਰਾ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਜੋਧਪੁਰ ਪਤੇ ਮਤ ਲਿਖ ਲਈ ਰਹੋ ਦੇਰ ਹੋ ਸਕਦੀ ਪਰ ਅੰਦੇਰ ਨਹੀਂ ਠੀਕ ਹੈ
1: ਤੋਰੇ ਕਨਲੀ ਧਾਣੀ ਤਾਪੂ ਬਿਸ਼ਨਾ ਰਾਮ ਬਾਲਿਆਣ ਵਿਦਾਮੀ ਦੇਵੀ ਬਰਵੜ ਸੁਨੀਲ ਬਾਲਿਆਣ ਪੂਜਾ ਬਾਲਿਆਣ ਸੁਰੇਸ਼ ਬਾਲਿਆਣ ਸੁਭਾਸ ਬਾਲਿਆਣ ਸ਼ਿਆਮ ਸੁੰਦਰ ਔਰ ਇਨ੍ਹਾਂ ਸਮਸਤ ਪਰਿਵਾਰ ਵਾਲਾ ਆਪਣੇ ਰਾਮ ਰਾਮ ਕੀ
0: ਹਰਦਾਨ ਜੀ ਜਗਜੀ ਨਰੂ ਜੀ ਕਰਵਾਲ ਜੈਪੁਰ ਜੀ ਮੰਗਲੋ ਜੀ ਦੇਵ ਜੀ ਕੰਗਾ ਨੀ ਹੈ ਜੀ ਰਾਮਾ ਸਮਾ ਹੈ ਲਗੇ ਲਗੋ ਲਗ ਹੁਣੀਆਂ ਜਾਓ ਪ੍ਰੋਗਰਾਮ
1: ਔਰ ਗਾਂਵ ਮੈਲਾਣਾ ਤਹਿਸੀਲ ਬਾਵੜੀ ਜ਼ਿਲ੍ਹਾ ਜੋਧਪੁਰ ਛੱਲਾ ਰਾਮ ਮੇਘਵਾਲ ਰਵਿੰਦਰ ਦੇਵੇਂਦਰ ਅਨੀਤਾ ਔਰ ਫੂਲੀ ਦੇਵੀ ਵੀ ਆਪਣੇ ਬਹੁਤ ਯਾਦ
0: ਬਾਚੋ ਜੀ ਧਨੀ ਹੈ ਜੀ ਕੋ ਕਹਿ ਨੀ ਯਾਦ ਕਰੇ ਜਿਨੀ ਬਾਤ ਹੈ ਬੜੇ
1: ਖਾਰੀਆ ਖੁਰਦ ਆਡੇਲ ਬਾੜ ਮੇਰੂ ਕਵਰਾ ਰਾਮ ਸਾਰਣ ਸਤੀਸ਼ ਸਾਰਣ ਚੰਦ੍ਰਿਕਾ ਔਰ ਸਾਰਾ ਦੇਵੀ ਜੀ ਵੀ ਆਪਣੇ ਰੋਜ਼ ਲਿਖੇ ਔਰ ਆਪਣੇ ਘਣੋ ਧੰਨਵਾਦ
0: ਪ੍ਰੋਗਰਾਮ ਹੁਣੇ ਬੇੜੂ ਬੁਣਿਆ ਛੋਕੋ ਲਾਗੇ ਬਹੁਤ ਬਹੁਤ ਧੰਨਵਾਦ ਔਰ ਬਹੁਤ ਸ਼ਾਬਾਸ਼ੀ ਲਿਖ ਜੋ
1: ਬਿਲਕੁਲ ਸਾਰਣ ਨਗਰ ਬਾੜ ਮੇਰੂ ਮਹਿਰਾਜ ਸਾਰਣ ਹੀਰੋ ਸਾਰਣ ਹਿਤੇਸ਼ ਸਾਰਣ ਨਵਪ੍ਰੀਤ ਸਾਰਣ ਇਹ ਵੀ ਆਪਣੇ ਰਾਮ ਰਾਮ ਕੀਆ ਹੈ ਗਾਂਵ ਟਿਕਮਗੜ ਆਗੋਲਾਈ ਜੋਧਪੁਰ ਨਿੰਬਾ ਰਾਮ ਸਾਰਣ ਰਾਮ ਸਵਰੂਪ ਸੁਰੇਸ਼ ਗੋਪਾਲ ਔਰ ਸਮਸਤ ਸਾਰਣ ਪਰਿਵਾਰ
0: ਪਰਿਵਾਰ ਯਾਦ ਕਰਿਆ ਧੰਨਵਾਦ ਹੈ ਆਨੇ ਬੜੇ
1: ਔਰ ਗਾਂਵ ਬੁਚੇਟੀ ਤਹਿਸੀਲ ਬਾਵੜੀ ਜ਼ਿਲ੍ਹਾ ਜੋਧਪੁਰ ਧਾਪੂ ਜੀਤਾ ਰਾਮ ਪ੍ਰਦੀਪ ਭਾਟੀ ਮਨੀਸ਼ ਪੁਲਕਿਤ ਔਰ ਨੰਨੂ ਔਰ ਇਹਨਾਂ ਦਾ ਸਗਲੋ ਪਰਿਵਾਰ ਨੇ ਆਪਣਾ ਪ੍ਰੋਗਰਾਮ ਬਹੁਤ ਦਾਇ ਆਯੋ
0: ਧੰਨਵਾਦ ਹੈ ਭਾਈ ਦੇਖੋ ਲਿਖਿਆ ਜਾਓ
1: ਔਰ ਗਾਂਵ ਚੰਪਾਸਰ ਜ਼ਿਲ੍ਹਾ ਫਲੋਦੀ ਪ੍ਰੇਮ ਕੁਮਾਰ ਪ੍ਰਜਾਪਤ ਆਦੂਰਾਮ ਪ੍ਰਜਾਪਤ ਰਾਧਾ ਪ੍ਰਜਾਪਤੀ ਔਰ ਲਾਚਾ ਪ੍ਰਜਾਪਤੀ ਵੀ ਆਪਣੇ ਰਾਮ ਰਾਮ ਕੀਆ ਹੈ ਮਥਾਣਿਆਂ ਮਗਰਾਜ ਵਰਮਾ ਬੇਬੀ ਦੇਵੀ ਹਨੁਮਾਨ ਸੁਥਾਰ ਮਦਨ ਸੁਥਾਰ ਗੋਵਿੰਦ ਰਮੇਸ਼ ਸੇਨ ਇਹ ਆਪਣੇ ਰਾਮ ਰਾਮ ਕੀਆ ਹੈ
0: ਕੰਟਾਣਿਆਂ
1: ਭਿਖਾ ਰਾਮ ਮੌਰਯ ਸੀਤਾ ਦੇਵੀ ਵਿਜੇ ਪ੍ਰਕਾਸ਼ ਗੋਮਤੀ ਮਾਣਕ ਚੰਦਰ ਮੰਜੂ ਦੇਵੀ ਜਯੇਸ਼ ਮਨੀਸ਼ ਕਿਰਣ ਮੌਰਯ ਆਪਣੇ ਰਾਮ ਰਾਮ ਕੀਆ
0: ਹੈ
1: ਹੇਲੋ ਕੀ ਢਾਣੀ ਬਟਿੰਡਾ ਬਾਬੂ ਰਾਮ ਗੰਗਾ ਰਾਮ ਨਥਾ ਰਾਮ ਸ਼੍ਰੀ ਰਾਮ ਲੂਣਾ ਰਾਮ ਭੱਲਾ ਰਾਮ ਵਿਸ਼ਾਲ ਔਰ ਪਵਨ ਚੌਧਰੀ
0: ਔਰ
1: ਚਾਡੀ ਉੱਤਮ ਚੰਦ ਛਾਜੇੜ ਰਾਣੂ ਲਾਲ ਸ਼ਾਂਤੀ ਲਾਲ ਔਰ ਕਮਰਾ ਦੇਵੀ ਆਪਣੇ ਘਣਾ ਰਾਮ ਰਾਮ
0: ਮਾਨੂ ਰਾਮ ਰਾਮ
1: ਔਰ ਗਾਂਵ ਝਵਰੂ ਤੇਜਾਰਾਮ ਹੇਮਾ ਰਾਮ ਸੋਭਾ ਰਿਸ਼ੀਰਾਜ ਔਰ ਗੌਤਮ ਰਾਜ ਭਾਟੀ ਇਹ ਵੀ ਆਪਣੇ ਰਾਮ ਰਾਮ
0: ਕੀਆ ਮਾਨੂ ਰਾਮ ਰਾਮ ਹੈ ਭਾਈ ਦੇਖੇ ਮਤਾਨੀ ਮਗਰਾਜ ਵਰਮਾ ਬੇਬੀ ਵਰਮਾ ਨਾਰਾਇਣ ਹਾਤੜਾ ਔਰ ਬਦਾਸ਼ਿਵ ਕ੍ਰਿਸ਼ਨ ਰਾਮ ਸਾਸੀ ਸਰਵਣ ਪ੍ਰੇਮ ਸ਼ੰਕਰ ਗੰਗਾ ਨੈਨਸੀ ਅਨੰਨਿਆ ਰਾਜਾ ਸਾਸੀ ਦਿਨੇਸ਼ ਪਾਂਡੇ